0: ਦੇਖੀ ਜਾਈ ਬੁੱਗਿਆ, ਬਣਾ ਬਣਾ ਰੀਲਾਂ ਨਾ, ਤੈਨੂੰ ਸਟਾਰ ਬਣਾ ਦੇਣਾ ਮੈਂ।
1: ਫੋਲੋਵਰਸ ਮੇਰੇ 1200 ਨੇ ਤੇ ਗੱਲਾਂ ਤੂੰ ਸਟਾਰ ਬਣਾ ਲਈਆਂ ਕਰਦਾ।
0: ਓਏ ਚੱਲੀਏ, ਫੋਲੋਅਰ ਦੀ ਤਾਂ ਮੈਂ ਲਾਈਨ ਲਾ ਦੂੰ ਲਾਈਨ।
2: ਭਾਈ ਪਿੰਡ ਆਈ ਹੋਏ ਆਪਣੇ, ਸ਼ੂਟ ਚੱਲ ਰਿਹਾ ਉਹਦਾ।